ਨਖਣਾ ਸ਼ਾਹੀ ਵਾਲੇ ਨਾ ਵੇ ਆਣਾ ਨੀ ਬਾਇਆ ਕਿ ਫੌਕਾ ਬੰਕੁਆਰਾ ਬਿਓ ਮਗੋ ਆਣਾ ਨੀ ਵੋ ਬਾਇਆ ਕਿ ਫੌਕਾ ਬਿਓ ਰੇ ਸ਼ੁਰੂ ਤੋਂ ਬੰਕੁਆ ਬਿਓ ਰੇ ਨੀਨੀ ਮੂ ਤੋ ਤੋ ਵੀ ਰੂਨ ਦੇਉ ਸ਼ਾਹੀ ਯੋਰੇ ਯੋਗ ਮਾ ਕੋ ਰੇ ਯੋਗ ਰਾ ਮਾ ਕੰਕੂ ਮਾ ਕੁੰਡਾ ਦੇ ਬਿਓ ਰੇ ਸ਼ੁਰੂ ਕਾ ਕੋ ਰਾ ਨੂੰ ਤੂ Shabi yore bikira adunra shawre yona ukuna biyo mogo Anani baya gimfa uka Shariki shumera adunra fonu karinu yona ukuna ure Banka fara gire shuno tamu Adea gire ure yanga beshaganea Natamaya igon yenshe rumo kora rafa biyo mogo Kora shinaguru fara gire ure mogo Wande ufara kire waka kwenye kadira wa shaure ya bandubia Ananiba ya gimfauka Ananiba ya gimfauka Karakoye biyo ule armana dugi ikange Matingi karakwishu note ukayara wopwe kikungandoni Nini buwe wogata Ababu karituna shinshina wana ukuna Na kolo shwari shinshin lukunu ule mago Kokonu ule bukari Tuna shinshin na wana ukuna mago Ananiba ya gimfa uka Biyo ule shuno tamu Gavara nakana biyo mago